0: city.
1: The amazing views.
2: And the libraries.
3: Good weather, good people.
4: And it has great coffee.
5: I find it really hard to think of what's missing in Auckland.
0: planetaudio.org.nz.
6: ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਅਮਰੀਕ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ ਹਰੇਕ ਮੰਗਲਵਾਰ ਹੋਵੇਗਾ ਤੇ ਸੁਣਦੇ ਰਹਿਣਾ ਮਿੱਤਰੋ ਸਟੂਡੀਓ ਦਾ ਫੋਨ ਨੰਬਰ 815-8100 ਬਹੁਤ ਮਿਹਰਬਾਨੀ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/ਨੱਚਦਾ ਪੰਜਾਬ

0: इस कार्यक्रम को ऑनलाइन भी सुन सकते हैं planetaudio.org.nz/saivachanamrit ये कार्यक्रम एक सप्ताह तक ऑनलाइन अवेलेबल है
1: ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਅਮਰੀਕ ਆਪਣੀ ਬੋਲੀ ਆਪਣਾ ਮਾਣ ਨੱਚਦਾ ਪੰਜਾਬ ਪ੍ਰੋਗਰਾਮ ਪੰਜਾਬ ਪੰਜਾਬੀਅਤ ਜਿੱਥੇ ਵੀ ਵਸਦੀ ਹੈ ਸੁਣਦੇ ਰਿਹਾ ਕਰੋ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ www.planetaudio.org.nz/nachdapanjab
2: ਅਮਰੋ ਚੌਤਾਰੀ The one and only voice of Nepalese community in Auckland. We bring you news, views and music from Nepal every Friday at 6:50 p.m. on Planet FM 104.6. Tune in this Friday live or listen online at planetaudio.org.nz/hamrochautari.

ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਕੀ ਹਾਲ ਚਾਲ ਨੇ 21 ਜੁਲਾਈ ਹੋ ਗਈ ਦੋਸਤੋ ਸੋ ਸਟੂਡੀਓ ਦੀ ਘੜੀ ਦੇ ਉੱਤੇ 3:16 ਹੋਣ ਵਾਲੇ ਨੇ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੀ ਬਿਲਕੁਲ ਤੁਹਾਡੇ ਗੀਤ ਸੰਗੀਤ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਇਸ ਪ੍ਰੋਗਰਾਮ ਵਿੱਚ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਟੂਡੀਓ ਦਾ ਫੋਨ ਨੰਬਰ ਤੁਹਾਨੂੰ ਪਤਾ ਹੀ ਹੈ ਕਿ 815-8188-1500 ਤੇ ਫਿਰ ਨਵੇਂ ਪੁਰਾਣੇ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ ਕੁਝ ਜਿਹੜੇ ਇਵੈਂਟ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਹੋਣ ਵਾਲੇ ਨੇ ਉਹਨਾਂ ਦੀ ਜਾਣਕਾਰੀ ਕੋਈ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਹੈ ਜਿਹੜੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਫਿਰ ਫੋਨ ਨੰਬਰ ਮੈਂ ਪਹਿਲਾਂ ਵੀ ਦੱਸਿਆ ਫਿਰ ਦੱਸਦੇ ਹਾਂ 815-8100 ਸਟੂਡੀਓ ਦਾ ਫੋਨ ਨੰਬਰ ਆ ਤੇ ਫਿਲਹਾਲ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਬਾਅਦ ਜਿੱਦਾਂ ਤੁਹਾਡਾ ਹੁਕਮ ਹੋਇਆ ਤੇ ਫਿਰ ਇਹ ਡੇਢ ਘੰਟੇ ਦਾ ਸਫ਼ਰ ਤੁਹਾਡੀ ਸੇਵਾ ਵਿੱਚ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਅਤੇ ਐਨ ਜ਼ੈੱਡ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋ ਜਾਈਦੀ ਹੈ ਅਤੇ ਬਸ ਤੁਸੀਂ ਬਸ ਬਣੇ ਰਹਿਣਾ ਜੀ ਇਸੇ ਤਰ੍ਹਾਂ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਅਤੇ ਲਓ ਫਿਰ ਸਭ ਤੋਂ ਪਹਿਲਾਂ ਇੱਕ ਗੀਤ ਜਿਹੜਾ ਆ ਉਹ ਤੁਹਾਡੀ ਸੇਵਾ 'ਚ ਪੇਸ਼ ਕਰਦੀ ਹੈ ਫਿਰ ਉਸ ਤੋਂ ਬਾਅਦ ਕਰਦੇ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਦੇ ਰਹਾਂਗੇ ਮਿਹਰਬਾਨੀ ਆ ਲਓ

0: your hands on the head. The one and only, Najda Punjab.
1: The Dua Vargi Punjabi Niri Khuda Vargi. Punjabi Nanak Di Rabab Vargi Punjabi Kore Jabab Vargi. Punjabi Chamak De Aftab Vargi. Punjabi Naina De Neer Vargi. Punjabi Sajna De Na Vargi Te Punjabi Board Di Chha Vargi. ਭੁੱਲ ਕੇ ਵੀ ਨਾ ਇਸਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ
2: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ

ਜਿਵੇਂ ਕਿ ਦੋਸਤੋ ਹੋਰ ਵੀ ਜਾਣਕਾਰੀਆਂ ਤੇ ਨਾਲ ਨਾਲ ਮਿੱਤਰ ਜਿਹੜੇ ਜੁੜ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਨਾਇਜਲ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਆ। ਤੁਸੀਂ ਵੀ ਇੱਕ ਗੀਤ ਸੁਣਨਾ ਚਾਹਿਆ ਹੈ ਤੇ ਲਵਪ੍ਰੀਤ ਕੌਰ ਤੇ ਨਾਲ ਨਾਲ ਜੋਤੀ ਹੁਣਾਂ ਨੂੰ ਯਾਦ ਕਰਦੇ ਨੇ, ਬਹੁਤ ਬਹੁਤ ਮਿਹਰਬਾਨੀ ਹੈ ਫੋਨ ਕਰਨ ਦੇ ਲਈ। ਨੱਚਦਾ ਪੰਜਾਬ ਪ੍ਰੋਗਰਾਮ ਤੇ ਤੁਹਾਡਾ ਗੀਤ ਵੀ ਜ਼ਰੂਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਫਿਰ ਉਸ ਤੋਂ ਨਾਲ ਹੀ ਨਾਲ ਜਿਹੜੇ ਗੀਤ ਨੇ ਉਹ ਮੈਂ ਚਲਾ ਦਿਆਂ, ਫਿਰ ਇਸ ਤੋਂ ਬਾਅਦ ਮੈਂ ਸੋਚਦਾ ਕਿ ਫੇਸਬੁੱਕ ਜ਼ਰੀਏ ਲਾਈਵ ਹੋਈਏ ਤਾਂ ਫਿਰ ਉਸ ਵੇਲੇ ਤੁਹਾਨੂੰ ਜਿਹੜੀ ਜਾਣਕਾਰੀਆਂ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰੀਏ ਅਤੇ ਫਿਰ ਉਦੋਂ ਤੱਕ ਮੈਂ ਤੁਹਾਡੇ ਜਿਹੜੇ ਗੀਤ ਸੰਗੀਤ ਹੈ ਉਹ ਪੇਸ਼ ਕਰਦਾ, ਕਿਉਂਕਿ ਫਿਰ ਗੀਤ ਨਹੀਂ ਲੱਗਦੇ। ਇਸ ਕਰਕੇ ਫਿਰ ਮੈਂ ਸੋਚਦਾ ਕਿ ਤੁਹਾਡੇ ਲਈ ਗੀਤ ਜਿਹੜੀ ਉਹ ਪੇਸ਼ ਕਰਦੀ ਹੈ। ਸੋ ਮਹਿਫਲ ਮਿੱਤਰਾਂ ਦੀ ਲੱਗਦੀ ਰੋਜ਼ ਚਾਬਾਰੇ। ਇਹ ਗੀਤ ਤੁਹਾਨੂੰ ਪਤਾ ਕਿ ਬੱਬੂ ਮਾਨ ਦਾ ਹੈ, ਸੋ ਬੱਬੂ ਮਾਨ ਉਹਨਾਂ ਦੀਆਂ ਵੀ ਖਬਰਾਂ ਮਿਲੀਆਂ ਨੇ ਕਿ ਨਿਊਜ਼ੀਲੈਂਡ ਪਹੁੰਚ ਰਹੇ ਨੇ। ਅਤੇ ਦੋਸਤੋ ਲਓ ਫਿਰ ਤੁਹਾਡੀ ਮਿੱਤਰਾਂ ਦੀ ਇਹ ਫਰਮਾਇਸ਼ ਨੂੰ ਵੀ ਪੂਰਾ ਕਰਦੇ ਹਾਂ ਅਤੇ ਫਿਰ ਜਿੱਦਾਂ ਤੁਹਾਡਾ ਹੁਕਮ ਹੋਇਆ, ਬਹੁਤ ਸ਼ੁਕਰੀਆ, ਮਿਹਰਬਾਨੀ। ਹਾਲੋ

0: Next up, Amrik presents current events and community news in Punjabi with a backdrop of Bhangra beats. That's all coming up on Nocturne Punjab, on air and streaming live from 3:15.
1: ਮੈਨੂੰ ਇਦਾਂ ਲੱਗਦਾ ਵੀ ਚਾਹ ਦਾ ਟਾਈਮ ਵੀ ਹੋ ਗਿਆ ਸੋ ਚਾਹ ਇਸ ਵੇਲੇ ਮੇਰਾ ਤਾਂ ਬਣ ਜਾਂਦੀ ਹੈ ਕਿਤੇ ਨਾ ਕਿਤੇ ਹੈ ਨਾ ਤਿੰਨ ਕੁ ਵਜੇ ਬਾਅਦ ਲੱਪਣ ਦਾ ਲੱਗਣ ਵੀ ਇਹ ਸ਼ਾਮ ਜੀ ਪੈ ਗਈ ਹੈ ਵੀ ਚਾਹ ਦਾ ਚਾਹ ਪਾਣੀ ਪੀ ਲਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ ਡਿਨਰ ਤਿਆਰੀ ਹੋ ਜਾਂਦੀ ਹੈ ਫਿਰ ਹੌਲੀ ਹੌਲੀ ਵੀ ਅੱਜ ਫਿਰ ਕੀ ਬਣਾਇਆ ਜਾਵੇ ਹੈ ਨਾ ਬੀਵੀਆਂ ਭੈਣਾਂ ਨੂੰ ਫਿਕਰ ਪੈ ਜਾਂਦਾ ਜੀ ਨਾਲ ਨਾਲ ਫਿਰ ਜਿਹੜੇ ਮਿੱਤਰ ਪਿਆਰੇ ਕੰਮਾਂ ਤੋਂ ਫਿਰ ਘਰ ਨੂੰ ਆਉਂਦੇ ਆ ਵੀ ਭਾਈ ਆਹ ਵੀ ਲਿਆਈ ਧਨੀਆ ਵੀ ਲਿਆਈ ਹੈ ਨਾ ਵੀ ਆਹ ਸਬਜ਼ੀ ਅੱਜ ਵਾਲੀ ਆਹ ਇਹ ਤਾਂ ਕੱਲ੍ਹ ਵੀ ਖਾਧੀ ਸੀ ਨਹੀਂ ਨਹੀਂ ਅੱਜ ਫਿਰ ਆਹ ਵਾਲੀ ਹੈ ਨਾ ਏਦਾਂ ਫਿਰ ਰੌਲਾ ਜਿਹਾ ਇਸ ਵੇਲੇ ਆਪਾਂ ਦਾ ਪੈਣ ਮੈਨੂੰ ਲੱਗਦਾ ਏਦਾਂ ਚਲੋ ਖੈਰ ਚਾਹ ਦਾ ਟਾਈਮ ਤਾਂ ਹੋਏ ਹੋਇਆ ਤੇ ਆਪਾਂ ਇੱਕ ਕੌਫੀ ਵਾਲਾ ਗੀਤ ਸੁਣ ਲੈਂਦੇ ਹਾਂ ਅਮਰਿੰਦਰ ਗਿੱਲ ਹੋਣਾ ਦਾ ਗੀਤ ਹੈ ਨਾਂ ਹੈ ਇਹਦਾ ਕੌਫੀ ਤੇ ਫਿਰ ਇਹ ਗੀਤ ਸੁਣਦੇ ਹਾਂ ਫਿਰ ਚਾਹ ਦੀ ਗੱਲ ਬਾਅਦ 'ਚ ਕਰਦੇ ਹਾਂ ਲਓ ਪਹਿਲਾਂ ਇਹ ਗੀਤ ਬਾਰੇ ਜੈਸਮੀਨ ਅਖਤਰ ਤੇ ਨਾਲ ਨਾਲ ਨਵੀ ਬਰਾੜ ਤੇ ਰਾਜ ਰਣਜੋਤ ਹੋਣਾ ਨੇ ਮੈਨੂੰ ਲੱਗਦਾ ਗੀਤ ਲਿਖਿਆ ਆ ਲਓ

0: आई होप तुसी सारे ठीक होगे। स्वागत है तुहाडा अपने ब्लॉग दे विच। अज आपां
1: ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਹਾਂ, ਸਰੋਤਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਹਾਂ।
2: ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗ ਖਿਲਿਆ ਰਹੇ, ਬੈਰੀ ਵੀ ਹੋਵਣ ਮਿੱਤਰ ਦਿਲਾਂ ਨਾ ਕੋਈ ਗਿਲਾ ਰਹੇ।
1: ਕਰੇ ਨਿੱਤ ਹੀ ਤਰੱਕੀਆਂ ਜੁਗ ਜੁਗ ਵਸੇ ਹੈ ਨੱਚਦਾ ਪੰਜਾਬ।
2: ਜੀਆਂ ਹਰ ਮੰਗਲਵਾਰ ਨੂੰ 3:20 ਤੋਂ ਲੈ ਕੇ 4:50 ਤੱਕ ਨੱਚਦਾ ਪੰਜਾਬ। ਅਮਰੀਕ ਜੀ, ਪਰਮਿੰਦਰ ਲਾਡੀ ਤੇ ਰੀਨਾ ਦੇ ਨਾਲ।
1: ਜੀਆਂ ਤੇ ਨਾਲ ਹੀ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ www.planetaudio.org.nz/nachdapanjab।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ। ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ। ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ। ਬਹੁਤ ਸਾਰਾ ਪਿਆਰ, ਧੰਨਵਾਦ।

ਜਿਵੇਂ ਕਿ ਦੋਸਤੋ ਸੋ ਨੱਚਦਾ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਤੇ ਦੋਸਤੋ ਨਾਲ ਨਾਲ ਹੋਰ ਕਾਫੀ ਕਲਾਕਾਰ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਵੀ ਆ ਰਹੇ ਨੇ ਜਿਵੇਂ ਕਿ ਬੱਬੂ ਮਾਨ ਉਹਨਾਂ ਦਾ ਜ਼ਿਕਰ ਮੈਂ ਕੀਤਾ ਫਿਰ ਉਸ ਤੋਂ ਬਾਅਦ ਜੇ ਇਸੇ ਹੀ ਵੀਕਐਂਡ ਦੀ ਆਪਾਂ ਗੱਲ ਕਰੀਏ ਭਾਈ ਬੀਬੀਆਂ ਭੈਣਾਂ ਲਈ ਕਾਫੀ ਪ੍ਰੋਗਰਾਮ ਨੇ ਤੇ ਇਸੇ ਹੀ ਵੀਕਐਂਡ ਦੇ ਉੱਤੇ ਦੋਸਤੋ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਹੁਣੀ ਇਹ ਵੀ ਪਰਫੋਰਮ ਕਰਨਗੇ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਟਿਕਟਾਂ ਸਿਰਫ $10 ਆ ਤੇ ਤੁਸੀਂ ਮੈਨੂੰ ਲੱਗਦਾ ਹੁਣ ਤੱਕ ਲੈ ਲਈਆਂ ਹੋਣੀਆਂ ਜੇ ਨਹੀਂ ਟਿਕਟਾਂ ਹਜੇ ਤੱਕ ਖਰੀਦੀਆਂ ਤਾਂ ਫਿਰ ਮੇਜਰ ਇੰਡੀਅਨ ਆਊਟਲੈਟ ਜਿੰਨੇ ਨੇ ਉੱਥੇ ਤੁਸੀਂ ਜਾ ਕੇ ਟਿਕਟਾਂ ਜਿਹੜੀਆਂ ਨੇ ਆਪਣੇ ਲੈ ਸਕਦੇ ਹੋ ਤੇ ਫਿਰ ਜਿਹੜੇ ਡੋਰ ਦੇ ਤੁਹਾਨੂੰ ਟਿਕਟਾਂ ਮਿਲਣ ਕਿ ਨਾ ਮਿਲਣ ਇਹ ਭਾਈ ਕੋਈ ਗਰੰਟੀ ਨਹੀਂ ਸੋ ਬੀਬੀਆਂ ਭੈਣਾਂ ਕਾਫੀ ਤਿਆਰ ਨੇ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਸੋ ਖੈਰ ਇਸ ਦੀ ਵੀ ਗੱਲਬਾਤ ਆਪਾਂ ਅੱਗੇ ਚੱਲ ਕੇ ਹੋਰ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਫਿਰ ਬੀਬੀਆਂ ਭੈਣਾਂ ਦੇ ਲਈ ਪ੍ਰੋਗਰਾਮ ਹੈ ਜਿੱਥੇ ਕਿ ਮਿਸ ਪੂਜਾ ਹੁਣ ਵੀ ਪਹੁੰਚ ਰਹੇ ਨੇ ਉਹਨਾਂ ਦੀਆਂ ਵੀ ਗੱਲਬਾਤ ਆਪਾਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਤੋ ਮੇਰੀ ਮਰਾਜ਼ ਫਿਰ ਹੁਣ ਇੱਦਾਂ ਆ ਵੀ ਗੁਰਲੇਜ਼ ਅਖਤਰ ਉਹਨਾਂ ਦਾ ਜ਼ਿਕਰ ਹੋਇਆ ਅਤੇ ਫਿਰ ਉਹਨਾਂ ਦਾ ਇੱਕ ਗੀਤ ਚਲਾ ਦਈਏ ਫਿਰ ਜਿਵੇਂ ਤੁਹਾਡਾ ਹੁਕਮ ਹੋਇਆ 815-8100 ਸਟੂਡੀਓ ਦਾ ਫੋਨ ਨੰਬਰ ਆ।

ਤੁਹਾਡੇ ਦਿਲਾਂ ਵਿੱਚ ਵਸਦਾ ਹੈ ਨੱਚਦਾ ਪੰਜਾਬ ਬੇਲੀਓ ਆਪਣੀ ਬੋਲੀ ਆਪਣਾ ਮਾਣ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:20 ਤੋਂ ਲੈ ਕੇ 4:50 ਤੱਕ ਅਮਰੀਕ ਤੇ ਰੀਨਾ ਜੀ ਦੇ ਨਾਲ 104.6 ਪਲੈਨਟ FM ਤੇ ਤੁਹਾਡੀ ਆਪਣੀ ਆਵਾਜ਼ ਤੁਹਾਡਾ ਆਪਣਾ ਪ੍ਰੋਗਰਾਮ ਨੱਚਦਾ ਪੰਜਾਬ।

0: ਚਲੋ ਫਿਰ ਦੋਸਤੋ ਇੱਕ ਨਵੇਂ ਗੀਤ ਦੇ ਨਾਲ ਤੁਹਾਨੂੰ ਜੋੜਦੇ ਹਾਂ ਸੋ ਫਰਮਾਇਸ਼ ਵੀ ਹੈ ਮਿੱਤਰਾਂ ਦੀ ਤੇ ਕੁਲਵਿੰਦਰ ਬਿੱਲੇ ਹੁਣਾਂ ਦਾ ਇੱਕ ਨਵਾਂ ਗੀਤ ਜਿਹੜਾ ਆਇਆ ਤੇ ਉਹਦੀ ਵੀ ਆਪਾਂ ਗੱਲਬਾਤ ਕਰ ਲਈਏ ਤੇ ਲੱਗਦਾ ਕਿ ਵਧੀਆ ਹੋਊਗਾ ਕੁਲਵਿੰਦਰ ਬਿੱਲੇ ਦੇ ਮਾਫਖਾਨਾ ਉਸਦੇ ਕਾਫੀ ਵਧੀਆ ਗੀਤ ਹੁੰਦੇ ਆ ਤੇ ਇਹ ਗੀਤ ਵੀ ਇੱਕ ਮੈਨੂੰ ਲੱਗਦਾ ਕਿ ਨਵਾਂ ਗੀਤ ਹਜੇ ਆਇਆ ਮਾਰਕੀਟ ਦੇ ਵਿੱਚ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਚਲੋ ਫਿਰ ਸੁਣਦੇ ਹਾਂ ਕੁਝ ਨਵਾਂ ਗੀਤ ਫਿਰ ਕੁਝ ਪੁਰਾਣੇ ਗੀਤ ਤੇ ਫਿਰ ਥੋੜੇ ਸਮੇਂ ਤੋਂ ਬਾਅਦ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਫੇਸਬੁੱਕ ਲਾਈਵ ਹੋ ਕੇ ਵੀ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਤੁਹਾਡਾ ਸਵਾਗਤ ਹੈ 815-8100 ਸਟੂਡੀਓ ਦਾ ਫੋਨ ਨੰਬਰ ਹੈ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਤੁਹਾਡੀ ਸੇਵਾ ਦੇ ਵਿੱਚ ਐਨ ਜੈਡ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਜੀ ਹੁਣ ਤਿਉਹਾਰ ਆਉਣ ਵਾਲੇ ਨੇ ਤੇ ਮਿਠਾਈਆਂ ਤੇ ਨਾਲ ਨਾਲ ਸਨੈਕ ਜਿਹੜੇ ਨੇ ਉਹ ਉੱਥੇ ਬਣ ਜਾਣੇ ਆ ਤੇ ਜੇ ਫਿਰ ਤੁਸੀਂ ਕੋਈ ਸਪੈਸ਼ਲ ਕੋਈ ਸਨੈਕ ਜਾਂ ਫਿਰ ਕੋਈ ਮਿਠਾਈ ਖਾਣਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ 266-9927 ਇਹਨਾਂ ਦਾ ਫੋਨ ਨੰਬਰ ਹੈ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਵਿੱਚ ਹਨ ਐਨ ਜ਼ੈਡ ਇੰਡੀਅਨ
1: ਬਾਈ ਇੱਧਰ

0: ਛੱਡ ਉਧਰ ਦੇਖ ਲੱਗੀ ਐ ਦਾਈ ਸ਼ੁਰੂ ਹੋਣ
1: ਨੀ ਕੁੜੀਓ ਹੁਣ ਨਿਕਲ ਵੀ ਆਓ ਬਾਹਰ ਤੁਹਾਡਾ ਤਾਂ ਬਿੰਦੀ ਸੁਰਖੀਆ ਨੀ ਪੂਰਾ ਹੁੰਦਾ ਉਹ ਜਿਹੜੀ ਵਿਆਹ ਵਾਲੀ ਕੁੜੀ ਆ ਉਹਦੇ ਤਾਂ ਬਟਨਾ ਲਾ ਦੋ ਆਪਣੇ ਮੂੰਹ ਫੇਰ ਥੱਪ ਲਿਓ
2: ਮੰਮੀ ਇਹ ਹਮੇਸ਼ਾ ਇੱਦਾਂ ਕਰਦੀ ਐ
3: ਕੋਣੀ ਕਰਾਵੇ ਜੀ
1: ਨਾ ਬਾਨੀ ਨਾ ਮੈਂ ਦਮਾ ਮੇਰੇ ਕੋਲ ਟਾਈਮ ਹੈ ਨੀ ਕਿਸੇ ਹੋਰ ਤੋਂ ਕਰਾਓ

0: ਇਨਸਾਨ ਇਨਸਾਨੀਅਤ ਦੀ ਗੱਲ, ਪੰਜਾਬ ਪੰਜਾਬੀਅਤ ਦੀ ਗੱਲ, ਤੁਹਾਡੇ ਦਿਲ ਦੀ ਗੱਲ, ਤੁਹਾਡੇ ਸ਼ਹਿਰ ਦੀ ਗੱਲ, ਤੁਹਾਡੇ ਪਿੰਡ ਦੀ ਗੱਲ. ਨੱਚਦਾ ਪੰਜਾਬ ਹਰੇਕ ਮੰਗਲਵਾਰ ਨੂੰ 3:00 ਤੋਂ ਲੈ ਕੇ 4:00 ਤੱਕ 104.6 ਪਲੈਨਟ FM ਤੇ www.planetaudio.org.nz ਨੱਚਦਾ ਪੰਜਾਬ ਹਰੇਕ ਮੰਗਲਵਾਰ ਨੂੰ 3:00 ਤੋਂ ਲੈ ਕੇ 4:00 ਤੱਕ. ਪਰਮਿੰਦਰ ਲਾਡੀ, ਅਮਰੀਕ ਤੇ ਰੀਨਾ ਜੀ ਦੇ ਨਾਲ.
1: हाँ जी, सत श्री अकाल जी सारयां, मैं थोड़ा अपना तरसेम सिंह जसड़ ते तुसी सुन रहे हो जी नचदा पंजाब रेडियो. क्यों दे वास्ते रहो, चढ़दी कला च रहो.

ਪਹਿਲਾਂ ਦੋਸਤੋ ਇੱਕ ਗੀਤ ਹੋਰ ਸੁਣਦੇ ਆ ਤੇ ਫਿਰ ਉਸ ਤੋਂ ਬਾਅਦ ਫੇਸਬੁੱਕ ਜਰੀਏ ਵੀ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਫਿਰ ਜਿਹੜੇ ਦੁਨੀਆ ਭਰ ਦੇ ਵਿੱਚ ਸਾਡੇ ਮਿੱਤਰ ਪਿਆਰੇ ਬੈਠੇ ਨੇ ਫੇਸਬੁੱਕ ਦੀ ਦੁਨੀਆ ਜਿਹੜੀ ਹੈ ਵਾਈਡਰ ਕਮਿਊਨਿਟੀ ਦੇ ਵਿੱਚ ਫਿਰ ਸਾਡੀ ਗੱਲਬਾਤ ਜਿਹੜੀ

0: ਨਿਊਜ਼ੀਲੈਂਡ ਦੀ ਪਹੁੰਚਦੀ ਹੈ ਤੇ ਫਿਰ ਉੱਥੋਂ ਵੀ ਪਤਾ ਲੱਗ ਜਾਂਦਾ ਦੇ ਹਾਵ ਭਾਵ ਦੇ ਭਾਈ ਦੁਨੀਆ ਭਰ ਦੇ ਵਿੱਚ ਕੀ ਚੱਲ ਰਿਹਾ ਤੇ ਖੈਰ ਤੇ ਲਓ ਫਿਰ ਇਸ ਵਾਰ ਗੁਲਾਬ ਸਿੱਧੂ ਹੋਣਾਂ ਦੀ ਵਾਰੀ ਆਈ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ ਆ ਲਓ ਜੀ
1: ਤੂੰ ਹੱਸਦੀ ਬਹੁਤ ਸੋਹਣੀ ਲੱਗਦੀ ਹੈ ਗੱਗੀ ਜੀ ਕਰਦਾ ਤੇਰੇ ਹਾਸੇ ਤੋਂ ਜਾਨ ਵਾਰ ਦੇ

ਮਾਫੀ ਚਾਹੁੰਦਾ ਮੈਂ ਜਿਹੜਾ ਨਾ ਜਿਹੜਾ ਆਪਣਾ ਮਾਈਕ ਆ ਦੂਜੇ ਵਾਲਾ ਭਾਈ ਉਹ ਇੱਧਰ ਚਲਾ ਲਈਏ ਕਿਉਂਕਿ ਫਿਰ ਨਹੀਂ ਉੱਧਰ ਰੌਲਾ ਪੈ ਜਾਣਾ ਵੀ ਇੱਧਰ ਭਾਈ ਆਵਾਜ਼ ਨਹੀਂ ਆਉਂਦੀ ਹੈ ਨਾ ਸੋ ਇਸ ਕਰਕੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜ ਗਏ ਹੋ ਸਾਡੇ ਨਾਲ ਅਤੇ ਤੁਹਾਡਾ ਤਾਂ ਇੱਧਰੋਂ ਸਤਿਕਾਰ ਆ ਅਤੇ ਆਹ ਲਓ ਜੀ ਇੱਧਰੋਂ ਵੀ ਸੈੱਟ ਹੋ ਗਿਆ ਅਤੇ ਫਿਰ ਹੁਣ ਆਪਾਂ ਕਰਦੇ ਹਾਂ ਜੀ ਗੱਲਬਾਤ ਤੁਹਾਡੇ ਨਾਲ ਮਿਹਰਬਾਨੀ ਹੈ ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਤੋਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਹਾਂ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਔਰ ਤੁਸੀਂ ਵੀ ਜੁੜ ਸਕਦੇ ਹੋ ਕੁਇੰਟਾਂ ਰਾਹੀਂ ਤੁਸੀਂ ਵੀ ਸਾਂਝ ਜਿਹੜੀ ਆ ਸਾਡੇ ਨਾਲ ਪਾ ਸਕਦੇ ਹੋ ਤਾਂ ਤੁਹਾਡਾ ਸਤਿਕਾਰ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਸੋ ਗੱਲਬਾਤ ਕਰਾਂਗੇ ਕੁਝ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਫਿਰ ਤੁਸੀਂ ਕੁਇੰਟਾਂ ਰਾਹੀਂ ਸਾਡੇ ਨਾਲ ਸਾਂਝ ਜਿਹੜੀ ਆ ਉਹ ਪਾ ਲੈਣੀ ਹੈ ਸੋ ਬਹੁਤ ਬਹੁਤ ਸਤਿਕਾਰ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਦੋਸਤੋ 25 ਜੁਲਾਈ ਨੂੰ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਕਿ ਅੰਮ੍ਰਿਤ ਸੰਚਾਰ ਜਿਹੜਾ ਦੋਸਤੋ ਹੋ ਰਿਹਾ ਅਤੇ ਤੁਸੀਂ ਵੀ ਸਮੇਂ ਸਿਰ ਪਹੁੰਚ ਜਾਣਾ ਜੀ ਉੱਥੇ ਅੰਮ੍ਰਿਤ ਸੰਚਾਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਹੜਾ ਪੁਰਾਣਿਆਂ ਨੇ ਖੰਡੇ ਬਾਟੇ ਦੀ ਜਿਹੜੀ ਪਹੁਲ ਹੈ ਉਹ ਪ੍ਰਾਪਤ ਕਰਨੀ

ਹੈ ਤਾਂ ਫਿਰ ਉਹ ਆਪਣੇ ਕੇਸੀ ਇਸ਼ਨਾਨ ਕਰਕੇ ਦੋਸਤੋ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਰਨੀ ਗੁਰੂ ਘਰ ਵਿਖੇ ਜਿਹੜੀ ਹੈ ਅੰਮ੍ਰਿਤ ਸੰਚਾਰ ਜਿਹੜਾ ਇਹ ਹੋਣ ਜਾ ਰਿਹਾ ਸੋ ਤੁਸੀਂ ਜ਼ਰੂਰ ਇਹ 25 ਜੁਲਾਈ ਨੂੰ ਹੈ ਜੀ ਸਵੇਰੇ 9 ਵਜੇ ਜਾਣੀ ਕਿ ਤੁਸੀਂ ਉੱਥੇ ਪੂਰੇ ਸਮੇਂ ਸਿਰ ਪਹੁੰਚ ਜਾਣਾ ਹੈ ਸੋ 25 ਜੁਲਾਈ ਦਿਨ ਤੁਸੀਂ ਜ਼ਰੂਰ ਯਾਦ ਰੱਖਣਾ ਅਤੇ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਦੋਸਤੋ ਬੀਬੀਆਂ ਭੈਣਾਂ ਦੇ ਲਈ ਜਿਹੜਾ ਪ੍ਰੋਗਰਾਮ ਆ ਉਹ ਵੀ 25 ਜੁਲਾਈ ਨੂੰ ਆ ਜਿਹੜੇ ਕਿ ਗੁਰਲੇਜ਼ ਅਖਤਰ ਹੋਣੀ ਇੱਥੇ ਆ ਰਹੇ ਨੇ ਅਤੇ ਨਾਲ ਨਾਲ ਕੁਲਵਿੰਦਰ ਕੈਲੀ ਹੋਣੀ ਉਹ ਪਰਫੋਰਮ ਕਰਨਗੇ ਜੀ 25 ਜੁਲਾਈ ਨੂੰ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਸੋ $10 ਦੀ ਸਿਰਫ ਟਿਕਟ ਹੈ ਅਤੇ ਤੁਸੀਂ ਅਗਰ ਟਿਕਟਾਂ ਨਹੀਂ ਲਈਆਂ ਤਾਂ ਫਿਰ ਤੁਸੀਂ SBS ਸਪੋਰਟਸ ਐਂਡ ਕਲਚਰ ਕਲੱਬ ਦੇ ਨਾਲ ਵੀ ਰਾਬਤਾ ਕਰ ਸਕਦੇ ਹੋ ਮੇਜਰ ਇੰਡੀਅਨ ਆਊਟਲੈਟ ਜਿਹੜੇ ਨੇ ਉੱਥੋਂ ਤੁਸੀਂ ਟਿਕਟਾਂ ਜਿਹੜੀਆਂ ਨੇ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ ਅਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਫਿਰ ਹੋਰ ਨਾਲ ਹੀ ਇਹ ਬੀਬੇ ਪਿੰਡ ਦੇ ਲਈ ਪ੍ਰੋਗਰਾਮ ਸੀਗਾ ਅਤੇ ਮਿਸ ਪੂਜਾ ਹੋਣੀ ਵੀ ਦੋਸਤੋ 1 ਅਗਸਤ ਨੂੰ ਨਿਊਜ਼ੀਲੈਂਡ ਦੇ ਵਿੱਚ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਹੋਏਗਾ ਜੀ ਇਹ ਵੀ ਪ੍ਰੋਗਰਾਮ ਬੀਬੀਆਂ ਭੈਣਾਂ ਦੇ ਲਈ ਆ ਮੇਲਾ ਤੀਆਂ ਦਾ ਅਤੇ ਫਿਰ ਇਹ ਵੀ $10 ਦੀ ਸਿਰਫ ਟਿਕਟ ਹੈ ਅਤੇ ਤੁਸੀਂ ਜ਼ਰੂਰ ਇਸ ਮੇਲੇ ਦੌਰਾਨ ਵੀ ਪਹੁੰਚ ਜਾਣਾ ਬੀਬੀਆਂ ਭੈਣਾਂ ਦੇ ਕੁਝ ਮੈਂ ਕੰਪੀਟੀਸ਼ਨ ਕੀਤਾ ਸੀ ਪਿੱਛੇ ਪ੍ਰਦੀਪ ਹੋਣੀ ਕਿਹਾ ਕਹਿੰਦੇ ਯਾਰ ਕੰਪੀਟੀਸ਼ਨ ਕਰ ਦਿਓ ਕਿ ਅਸੀਂ ਹੈ ਟਿਕਟਾਂ ਦੇਵਾਂਗੇ ਨਾ ਕੁਝ ਫਰੀ ਟਿਕਟਾਂ ਦੇਵਾਂਗੇ ਉਹ ਜਦੋਂ ਟਿਕਟਾਂ ਕੰਪੀਟੀਸ਼ਨ ਵੀ ਕੀਤਾ ਅਤੇ ਉਹ ਭਾਈ ਬੀਬੀਆਂ ਭੈਣਾਂ ਕਹਿੰਦੇ ਅਸੀਂ ਤਾਂ ਟਿਕਟਾਂ ਲੈ ਲਈਆਂ ਜੀ ਅਸੀਂ ਤਾਂ ਬਹੁਤ ਉਤਾਵਲੀਆਂ ਸੀ ਕਿ ਇਸ ਪ੍ਰੋਗਰਾਮ ਨੂੰ ਦੇਖਣ ਦੇ ਲਈ ਸੋ ਬੜੀ ਚੰਗੀ ਗੱਲ ਆ ਸੋ ਬੜੀ ਵਧੀਆ ਬੁਲੰਦ ਆਵਾਜ਼ ਦੀ ਮਲਕਾ ਹੈ ਜੀ ਮਿਸ ਪੂਜਾ ਇਹ ਵੀ 1 ਅਗਸਤ ਨੂੰ ਇੱਥੇ ਪਹੁੰਚ ਰਹੀ ਹੈ ਜੀ ਸੋ ਤੁਸੀਂ ਆਪਣਾ ਸਮਾਂ ਜਿਹੜਾ ਉਹ ਜ਼ਰੂਰ ਕੱਢਣਾ ਅਤੇ ਨਾਲ ਨਾਲ ਸਿੱਖ ਖੇਡਾਂ ਦਾ ਆਗਾਜ਼ ਵੀ ਹੋ ਗਿਆ ਦੋਸਤੋ ਜਿਹੜੀਆਂ ਸਿੱਖ ਖੇਡਾਂ ਨਿਊਜ਼ੀਲੈਂਡ ਦੇ ਵਿੱਚ ਹੁੰਦੀਆਂ ਨੇ 8ਵੀਆਂ ਸਿੱਖ ਖੇਡਾਂ ਹੋਣੀਆਂ ਹੈ ਅਤੇ ਫਿਰ ਉਸਦੀਆਂ ਵੀ ਤਿਆਰੀਆਂ ਜਿਹੜੀਆਂ ਨੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਗਈਆਂ ਪਿਛਲੇ ਦਿਨੀ ਜਿਹੜੀ ਡੇਟ ਆ ਉਹ ਅਨਾਊਂਸ ਕਰ ਦਿੱਤੀ ਗਈ 28 ਅਤੇ 29 ਨਵੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ 28 ਅਤੇ 29 ਨਵੰਬਰ ਜਿਹੜੀ ਡੇਟ ਹੈ ਤਰੀਕ ਹੈ ਇਹ ਦੋਸਤੋ ਅਨਾਊਂਸ ਕਰ ਦਿੱਤੀ ਗਈ ਹੈ ਅਤੇ ਤੁਸੀਂ ਹੁਣ ਖਿੱਚ ਲਓ ਤਿਆਰੀਆਂ ਬਹੁਤ ਹੀ ਜਲਦ ਜਿਹੜੀਆਂ ਰਜਿਸਟ੍ਰੇਸ਼ਨ ਨੇ ਉਹ ਖੁੱਲ੍ਹ ਜਾਣੀਆਂ ਆ ਤੁਸੀਂ ਆਪਣੀ ਟੀਮ ਜਿਹੜੀ ਆ ਉੱਥੇ ਪਾਉਣੀ ਆ ਜਾਂ ਫਿਰ ਤੁਸੀਂ ਕੋਈ ਵੀ ਐਕਟੀਵਿਟੀ ਦੇ ਵਿੱਚ ਭਾਗ ਲੈਣਾ ਹੈ ਤਾਂ ਫਿਰ ਰਜਿਸਟ੍ਰੇਸ਼ਨਸ ਜਿਹੜੀਆਂ ਨੇ ਉਹ ਖੁੱਲ੍ਹ ਜਾਣੀਆਂ ਨੇ ਅਤੇ ਫਿਰ ਤੁਸੀਂ ਭਾਈ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਾ ਸਕੋਗੇ ਸੋ ਕਾਫੀ ਲੋਕ ਉੱਥੇ ਪਹੁੰਚੇ ਅਤੇ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਜ਼ਰੂਰ ਦਿੱਤੇ ਸੁਝਾਅ ਜਿਹੜੇ ਨੇ ਬੜੇ ਜ਼ਰੂਰੀ ਸੀ ਕਿਉਂਕਿ ਜਿਹੜੀ ਟੀਮ ਹੈ ਉਹ ਕਹਿੰਦੀ ਹੈ ਕਿ ਭਾਈ ਤੁਸੀਂ ਕੁਛ ਵੀ ਗਲਤੀਆਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਤਾਂ ਇਹਨਾਂ ਖੇਡਾਂ ਨੂੰ ਹੋਰ ਸਿਰੇ ਚੜ੍ਹਾਉਣ ਦੇ ਲਈ ਤੁਹਾਡਾ ਸਭ ਦਾ ਸਹਿਯੋਗ ਜਿਹੜਾ ਉਹ ਬੜਾ ਜ਼ਰੂਰੀ ਹੈ ਸੋ ਸਾਰਿਆਂ ਨੇ ਉੱਥੇ ਹਾਜ਼ਰੀਆਂ ਜਿਹੜੀਆਂ ਨੇ ਉਹ ਲਵਾਈਆਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਹੈ ਜੀ ਸੋ ਇਹ ਸਿੱਖ ਖੇਡਾਂ ਦਾ ਆਗਾਜ਼ ਜਿਹੜਾ ਆ ਇਹ ਹੋ ਗਿਆ ਜੀ ਡੇਟ ਜਿਹੜੀ ਆ ਕਨਫਰਮ ਹੋ ਗਈ 28 ਅਤੇ 29 ਨਵੰਬਰ ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਫਿਰ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਕਬੱਡੀ ਫੈਡਰੇਸ਼ਨ ਵੱਲੋਂ ਵੀ ਜਿਹੜੇ ਕਬੱਡੀ ਖੇਡ ਮੇਲੇ ਜਿਹੜੇ ਨੇ ਇਹ ਹੋਣੇ ਆ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਇਹ ਦੋਸਤੋ 18 ਅਕਤੂਬਰ ਤੋਂ ਸ਼ੁਰੂ ਹੋ ਜਾਣੇ ਆ ਪਰ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਲੋਕਲ ਜਿਹੜੀ ਕਬੱਡੀ ਆ ਉਹ ਵੀ ਇੱਥੇ ਦੋਸਤੋ ਜਿਹੜੀ ਆ ਉਹ ਕਰਵਾਈ ਜਾਣੀ ਆ ਸੋ ਲੋਕਲ ਜਿਹੜੇ ਜਿੰਨੇ ਵੀ ਪਲੇਅਰ ਨੇ ਉਹ ਵੀ ਤਰੀਕਾ ਨੋਟ ਕਰ ਲੈਣ ਉਹਨਾਂ ਦੀ ਜਿਹੜੀ ਕਬੱਡੀ ਆ ਉਹ ਲੋਕਲ ਜਿਹੜੇ ਜਿੰਨੇ ਵੀ ਖਿਡਾਰੀ ਨੇ ਉਹ ਸਾਰੇ ਪ੍ਰੈਕਟਿਸ ਜਿਹੜੀ ਨੇ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਸੋ ਉਹ ਕਹਿੰਦੇ ਨੇ ਕਿ ਭਾਈ ਅਸੀਂ ਵੀ ਜਿਹੜੇ ਖੇਡ ਮੇਲਿਆਂ ਦੇ ਵਿੱਚ ਭਾਗ ਅਸੀਂ ਹੁਣ ਲਿਆ ਕਰਨਾ ਜਿਹੜੇ ਲੋਕਲ ਜਿਹੜੇ ਖਿਡਾਰੀ ਨੇ ਅਤੇ ਖੇਡ ਪ੍ਰਮੋਟਰ ਤੀਰ ਸਿੰਘ ਅਟਵਾਲ ਜਿਹੜੇ ਨੇ ਉਹਨਾਂ ਨੂੰ PhD ਹੈ ਜਿਹੜਾ ਕਲੱਬ ਆ ਉਹਨਾਂ ਵੱਲੋਂ ਫਿਰ ਸੋਨੇ ਦੇ ਤਮਗੇ ਦੇ ਨਾਲ ਵੀ ਸਨਮਾਨ ਕੀਤਾ ਗਿਆ ਸੋ ਖੇਡ ਦੇ ਵਿੱਚ ਹਮੇਸ਼ਾ ਹੀ ਹਿੱਸਾ ਪਾਉਂਦੇ ਨੇ ਤੀਰ ਸਿੰਘ ਅਟਵਾਲ SBS ਸਪੋਰਟਸ ਐਂਡ ਕਲਚਰ ਕਲੱਬ ਉਹਨਾਂ ਦਾ ਆਪਣਾ ਹੈ ਅਤੇ ਨਾਲ ਨਾਲ ਜਿੰਨੇ ਵੀ ਐਕਟੀਵਿਟੀਜ਼ ਹੁੰਦੀਆਂ ਨੇ ਖੇਡ ਮੁਕਾਬਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਮੱਦੇਨਜ਼ਰ ਫਿਰ ਉਹਨਾਂ ਨੂੰ ਸੋਨੇ ਦੇ ਤਮਗੇ ਨਾਲ ਦੋਸਤੋ ਸਨਮਾਨ ਜਿਹੜਾ ਉਹ ਕੀਤਾ ਗਿਆ ਪਿਛਲੇ ਦਿਨੀ ਸੋ ਨਾਲ ਹੀ ਨਾਲ ਜੇ ਆਪਾਂ ਹੋਰ ਗੱਲ ਕਰੀਏ ਐਸੋਸੀਏਸ਼ਨ ਇੱਥੇ ਦੋਸਤੋ ਇੱਕ ਬਣੀ ਹੈ ਜਿਹੜੀ ਕਿ ਕਹਿੰਦੀ ਹੈ ਕਿ ਪੰਜਾਬ ਨੂੰ ਸਾਰੇ ਨੂੰ ਸਾਂਝੇ ਰੂਪ ਦੇ ਵਿੱਚ ਪੇਸ਼ ਕਰਨਾ ਹੈ ਉਹਨਾਂ ਨੇ ਸੋ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮੈਂ ਸਾਰੇ ਜਿਹੜੇ
ਉੱਥੇ ਦੇ ਵਲੰਟੀਅਰ ਜਿਹੜੇ ਨੇ ਜਾਂ ਫਿਰ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ

ਦੇ ਜਿਹੜੇ ਮੈਂਬਰਸ ਨੇ ਉਹ ਸਾਰੇ ਉੱਥੇ ਇਕੱਠੇ ਹੋਏ ਸੋ ਉਹ ਭਾਈ ਕਹਿੰਦੇ ਨੇ ਕਿ ਇਸ ਨੂੰ ਹੁਣ ਨਵਾਂ ਜਿਹੜਾ ਇਹ ਐਸੋਸੀਏਸ਼ਨ ਜਿਹੜੀ ਹੈ ਉਹ ਬਣੀ ਹੈ ਸੋ ਤੁਸੀਂ ਗ੍ਰੇਟ ਪੰਜਾਬ ਐਸੋਸੀਏਸ਼ਨ ਜਿਹੜੀ ਹੈ ਇਹ ਨਿਊਜ਼ੀਲੈਂਡ ਦੇ ਵਿੱਚ ਬਣੀ ਹੈ ਸੋ ਉਸਦੇ ਵਿੱਚ ਜਿੰਨੇ ਵੀ ਮਿੱਤਰ ਪਿਆਰੇ ਜੁੜੇ ਉਹਨਾਂ ਦਾ ਸਾਰਿਆਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਨੇ ਅਤੇ ਨਾਲ ਹੀ ਨਾਲ ਦੋਸਤੋ ਜੇ ਮੈਂ ਹੋਰ ਗੱਲ ਕਰਾਂ ਕਿ ਜਿਹੜੀ ਮੈਂ ਤੀਰ ਸਿੰਘ ਅਟਵਾਲ ਹੋਣਾਂ ਦੀ ਗੱਲ ਕਰ ਰਿਹਾ ਸੀ ਮੈਂ ਫੋਟੋ ਲਾਉਣੀ ਭੁੱਲ ਗਿਆ ਸੀ ਸੋ ਮੈਂ ਫੋਟੋ ਦੇ ਨਾਲ ਤੁਹਾਨੂੰ ਦੱਸਦਾ ਕਿ ਉਹਨਾਂ ਨੂੰ ਜਿਹੜਾ ਗੋਲਡ ਮੈਡਲ ਦੇ ਨਾਲ ਜਿਹੜਾ ਮਾਨ ਸਨਮਾਨ ਜਿਹੜਾ ਉਹ ਉੱਥੇ ਮਿਲਿਆ ਹੈ ਅਤੇ ਫਿਰ ਉਸ ਤੋਂ ਬਾਅਦ ਦੋਸਤੋ ਪੰਜਾਬੀ ਵਿਰਸਾ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਵੀ ਬਹੁਤ ਜਲਦ ਹੋਣ ਵਾਲਾ ਹੈ ਸੋ 25 ਸਤੰਬਰ ਨੂੰ ਪੰਜਾਬੀ ਵਿਰਸਾ ਜਿੱਥੇ ਕਿ ਮਨਮੋਹਨ ਵਾਰਸ ਹੋਣਾਂ ਦੀ ਤਿੱਕੜੀ ਜਿਹੜੀ ਆ ਤਿੰਨੇ ਭਰਾ ਜਿਹੜੇ ਨੇ ਇਹ ਨਿਊਜ਼ੀਲੈਂਡ ਦੇ ਵਿੱਚ ਆਉਣਗੇ ਕਹਿੰਦੇ ਕਿ ਇੱਥੇ ਆਫਟਰ 10 ਸਾਲ ਤੋਂ ਬਾਅਦ ਫਿਰ ਜਿਹੜੀ ਲਾਈਵ ਜਿਹੜੀ ਆ ਰਿਕਾਰਡਿੰਗ ਵਗੈਰਾ ਜਿਹੜੀ ਆ ਉਹ ਕਹਿੰਦੇ ਨੇ ਇੱਥੇ ਕਰਨੀ ਆ ਸੋ ਇਹ ਸਤੰਬਰ ਦੇ ਵਿੱਚ 25 ਸਤੰਬਰ ਦੀ ਤਰੀਕ ਤੁਸੀਂ ਇਹ ਨੋਟ ਕਰ ਲੈਣੀ ਇਹ ਵੀ ਪੰਜਾਬੀ ਵਿਰਸਾ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋਣ ਵਾਲਾ ਹੈ ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਗੁਰਨਾਮ ਭੁੱਲਰ ਹੋਣੀ ਬਹੁਤ ਜਲਦ ਆ ਰਹੇ ਨੇ ਜੀ ਇਹ ਵੀ ਕੱਲ੍ਹ ਪਰਸੋਂ ਮੈਨੂੰ ਪੋਸਟਰ ਮਿਲਿਆ ਅਤੇ ਗੁਰਨਾਮ ਭੁੱਲਰ ਹੋਣੀ ਔਕਲੈਂਡ ਦੇ ਵਿੱਚ $15 ਦੀ ਸਿਰਫ ਟਿਕਟ ਹੈ ਡਿਊ ਡਰੋਪ ਇਵੈਂਟ ਸੈਂਟਰ ਵਿੱਚ 8 ਅਗਸਤ ਇਹ ਵੀ ਤਰੀਕ ਜਿਹੜੀ ਹੈ 8 ਅਗਸਤ ਆ ਅਤੇ ਤੁਸੀਂ ਇਹ ਤਰੀਕ ਵੀ ਨੋਟ ਕਰ ਲੈਣੀ ਅਗਰ ਤੁਸੀਂ ਗੁਰਨਾਮ ਭੁੱਲਰ ਦੇ ਕਾਫੀ ਫੈਨ ਹੋ ਤਾਂ ਫਿਰ ਭਾਈ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਇਹ ਜਿਹੜਾ ਖਾੜਾ ਲੈ ਕੇ ਹਾਜ਼ਰ ਹੋ ਜਾਣਾ ਜੀ ਅਤੇ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਲੋਕਲ ਕਬੱਡੀ ਜਿਹੜੀ ਆ ਉਹ ਵੀ ਜਿਹੜੇ ਮੈਚ ਨੇ ਉਹ ਸ਼ੁਰੂ ਹੋ ਜਾਣੇ ਆ 19 ਜੁਲਾਈ ਤੋਂ ਸ਼ੁਰੂ ਹੋ ਜਾਣੇ ਆ ਫਿਰ 16 ਅਗਸਤ ਫਿਰ 20 ਸਤੰਬਰ ਫਿਰ 18 ਅਕਤੂਬਰ ਇਹ ਜਿਹੜੇ ਲੋਕਲ ਜਿਹੜੇ ਕਬੱਡੀ ਖਿਡਾਰੀ ਨੇ ਉਹਨਾਂ ਦੇ ਜਿਹੜੇ ਮੈਚ ਹੈ ਇਹ ਇੱਥੇ ਹੋਣੇ ਆ ਸੋ ਤੁਸੀਂ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਅਤੇ ਹੋਰ ਵੀ ਜਿਹੜੀਆਂ ਵੀ ਜਾਣਕਾਰੀਆਂ ਨੇ ਤੁਸੀਂ ਜ਼ਰੂਰ ਬਣੇ ਰਿਹਾ ਕਰੋ ਗਾਹਿਬ ਗਾਏ ਫੇਸਬੁੱਕ ਲਾਈਵ ਹੋ ਕੇ ਜਿਹੜੀਆਂ ਜਾਣਕਾਰੀਆਂ ਨੇ ਆਪਾਂ ਜ਼ਰੂਰ ਸਾਂਝੀਆਂ ਕਰਦੇ ਹਾਂ ਤਾਂ ਨੱਚਦਾ ਪੰਜਾਬ ਪ੍ਰੋਗਰਾਮ ਤੁਸੀਂ 104.6 FM ਤੋਂ ਟਿਊਨ ਕਰ ਲੈਣਾ ਜੀ ਹੁਣ ਮੈਂ ਗੀਤ ਸੰਗੀਤ ਜਿਹੜੇ ਆ ਕੁਝ ਚਲਾਉਣ ਜਾ ਰਿਹਾ ਕਿਉਂਕਿ ਫੇਸਬੁੱਕ ਜ਼ਰੀਏ ਸਾਨੂੰ ਪਤਾ ਵੀ ਗੀਤ ਸੰਗੀਤ ਨਹੀਂ ਚੱਲਦਾ ਤਾਂ ਫਿਰ ਇਸ ਕਰਕੇ ਹੁਣ ਮੈਂ ਤੁਹਾਡੇ ਜਿਹੜੇ ਗੀਤ ਆ ਉਹ ਮੈਂ ਚਲਾ ਦੇਣੇ ਆ ਅਤੇ ਫਿਰ ਜਿਹੜੀਆਂ ਵੀ ਫਰਮਾਈਆਂ ਰਹਿ ਗਈਆਂ ਉਹ ਮੈਂ ਤੁਹਾਡੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਫੇਸਬੁੱਕ 'ਤੇ ਸਿਰਫ ਇੰਨੇ ਕਿ ਹਾਜ਼ਰੀਆਂ ਜਿਹੜੀਆਂ ਨੇ ਪ੍ਰਵਾਨ ਕਰਨੀਆਂ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸੋ ਨਿਊਜ਼ੀਲੈਂਡ ਕਾਫੀ ਠੰਡ ਦਾ ਮੌਸਮ ਹੈ ਜੀ ਠੰਡ ਪੈ ਰਹੀ ਹੈ ਨਿਊਜ਼ੀਲੈਂਡ ਦੇ ਵਿੱਚ ਖਾਸ ਕਰਕੇ ਤੁਹਾਡੇ ਕਿੱਥੇ ਕਿੱਥੇ ਕਿਸ ਤਰ੍ਹਾਂ ਦਾ ਮੌਸਮ ਆ ਅਤੇ ਉੱਧਰ ਪਤਾ ਲੱਗਿਆ ਸੀ ਯਾਰ ਟਰੰਪ ਸਾਹਿਬ ਕਹਿੰਦੇ ਉਹ ਹਜੇ ਮੰਨਦੇ ਨਹੀਂ ਹਜੇ ਹੋਰ ਧਮਕੀਆਂ ਦੇਈ ਜਾਂਦੇ ਨੇ ਤੇਲ ਮਸੀ ਥੱਲੇ ਨੂੰ ਆਉਣ ਲੱਗਾ ਸੀ ਤਾਂ ਫਿਰ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਵਧਣੀਆਂ ਸ਼ੁਰੂ ਹੋ ਗਈਆਂ ਵੈਸੇ ਕਹਿੰਦੇ ਕਿ ਨਿਊਜ਼ੀਲੈਂਡ ਦੇ ਵਿੱਚ ਕਾਫੀ ਮਹਿੰਗਾਈ ਜਿਹੜੀ ਹੈ ਉਹ ਵੱਧ ਗਈ ਹੈ ਪਿਛਲੇ ਸਾਲਾਂ ਦੇ ਨਾਲੋਂ ਜੇ ਹੁਣ ਦੀ ਗੱਲ ਕਰੀਏ ਤਾਂ ਕਾਫੀ ਬਹੁਤ ਮਹਿੰਗਾ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ ਦੀ ਕਾਫੀ ਮਹਿੰਗਾਈ ਜਿਹੜੀ ਹੈ ਉਹ ਵੱਧ ਚੁੱਕੀ ਹੈ ਭਾਈ ਅਤੇ ਨਾਲ ਜੇ ਆਪਾਂ ਸੋਸ਼ਲ ਮੀਡੀਆ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਸੋਸ਼ਲ ਮੀਡੀਆ 'ਤੇ ਕਾਫੀ ਕੁਛ ਸਾਨੂੰ ਮਿਲ ਜਾਂਦਾ ਹੈ ਪਰ ਜਿਹੜੀ ਔਨਲਾਈਨ ਜਿਹੜੀ ਖਰੀਦਦਾਰੀ ਹੈ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਦਾ ਬ੍ਰਾਂਡ ਕਹਿ ਕੇ ਨਾ ਉੱਥੇ ਕਹਿੰਦੇ ਕਿ ਭਾਈ ਕਾਫੀ ਜਿਹੜੇ ਧੋਖੇ ਨੇ ਉਹ ਹੋ ਰਹੇ ਨੇ ਸੋ ਇਸ ਕਰਕੇ ਤੁਸੀਂ ਖਿਆਲ ਕਰਿਆ ਕਰੋ ਜਦੋਂ ਤੁਸੀਂ ਔਨਲਾਈਨ ਬਾਏ ਕਰਦੇ ਹੋ ਕੁਛ ਵੀ ਔਨਲਾਈਨ ਖਰੀਦਦੇ ਆ ਤਾਂ ਫਿਰ ਉਹਦੇ ਨਾਲ ਤੁਹਾਡਾ ਜਿਹੜਾ ਬਹੁਤ ਧੋਖਾਧੜੀ ਜਿਹੜੀ ਆ ਨਿਊਜ਼ੀਲੈਂਡ ਦੇ ਵਿੱਚ ਹੋ ਰਹੀ ਹੈ ਸੋ ਬਚ ਕੇ ਜਿਹੜਾ ਮੋੜ ਤੋਂ ਹੈ ਨਾ ਫਿਰ ਉਹ ਭਾਈ ਈਜ਼ੀ ਹੈ ਤੁਹਾਨੂੰ ਲੱਗਦਾ ਕਿ ਚਲੋ ਜੀ ਔਨਲਾਈਨ ਆਹ ਚੀਜ਼ ਦੇਖੀ ਆ ਮੰਗਾ ਲਈ ਪਰ ਉਸ ਦੇ ਨਾਲ ਕਹਿੰਦੇ ਨੇ ਫਰੋਡ ਜਿਹੜੇ ਨੇ ਕਾਫੀ ਨਿਊਜ਼ੀਲੈਂਡ ਦੇ ਵਿੱਚ ਹੋ ਰਹੇ ਨੇ ਸੋ ਫੀਫਾ ਵਰਲਡ ਕੱਪ ਦੀ ਵੀ ਗੱਲ ਕਰ ਲਈਏ ਚੱਲਦੇ ਚੱਲਦੇ ਵਾਹ ਵਾਹ ਵਾਹ ਕਮਾਲ ਕਿਆ ਮੈਚ ਜਿਹੜੇ ਨੇ ਉਹ ਹੋਏ ਨੇ ਸੋ ਬਹੁਤ ਵਧੀਆ ਮੈਚ ਜਿਹੜੇ ਨੇ ਹੋਏ ਨੇ ਅਰਜਨਟੀਨਾ ਨੂੰ ਲੱਗਦਾ ਸੀ ਕਿ ਯਾਰ ਅਸੀਂ ਇਹ ਫਿਰ ਜਿਹੜਾ ਖਿਤਾਬ ਹੈ ਆਪਣੇ ਨਾਂ ਕਰ ਲੈਣਾ ਪਰ ਲੇਕਿਨ ਮੈਸੀ ਹੋਣੀ ਜਿਹੜਾ ਉਹਨਾਂ ਦਾ ਸੁਪਨਾ ਸੁਪਨਾ ਵੈਸੇ ਕਹਿ ਸਕਦੇ ਕਿ ਸੁਪਨੇ ਲੈਣਾ ਕੋਈ ਮਾੜੀ ਗੱਲ ਨਹੀਂ ਸੁਪਨਾ ਬਹੁਤ ਬੰਦਿਆਂ ਦਾ ਸੀ ਬਹੁਤ ਖਿਡਾਰੀਆਂ ਦਾ ਸੀ ਬਹੁਤ ਕੰਟਰੀਆਂ ਦਾ ਸੀ ਪਰ ਲੇਕਿਨ ਜਿਹੜਾ ਵਧੀਆ ਖੇਡਦਾ ਤਾਂ ਫਿਰ ਉਹਨੇ ਭਾਈ ਬਾਜੀ ਮਾਰਨੀ ਸੀ ਸੋ ਇਹ ਮੈਸੀ ਹੋਣੀ ਜਿਹੜੇ ਨੇ ਉਹ ਰਹਿ ਗਏ ਨੇ ਸੋ ਸਪੇਨ ਨੇ ਬਾਜੀ ਮਾਰੀ ਹੈ ਜੀ ਆਪਣੇ ਇਸ ਫੀਫਾ ਵਰਲਡ ਕੱਪ ਦੇ ਵਿੱਚ ਸੋ ਜਿੰਨੇ ਵੀ ਖਿਡਾਰੀ ਸਨ ਉਹਨਾਂ ਨੂੰ ਤਹਿ ਦਿਲੋਂ ਮੁਬਾਰਕਾਂ ਜੀ ਸਾਰਿਆਂ ਨੂੰ ਸੋ ਉੱਥੇ ਪਾਰਟੀਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਨਿਊਜ਼ੀਲੈਂਡ ਨੇ ਵੀ ਪਾਰਟੀਸਪੇਟ ਕੀਤਾ ਹਜੇ ਇੰਡੀਆ ਨੇ ਦੇਖ ਲਓ ਵੀ ਪਾਰਟੀਸਪੇਟ ਨਹੀਂ ਕੀਤਾ ਇੰਡੀਆ ਦੀ ਕੋਈ ਟੀਮ ਨਹੀਂ ਸੀ ਉੱਥੇ ਸੋ ਨਿਊਜ਼ੀਲੈਂਡ ਨੂੰ ਵੀ ਸਾਨੂੰ ਪ੍ਰਾਊਡ ਹੈ ਕਿ ਨਿਊਜ਼ੀਲੈਂਡ ਦੀ ਟੀਮ ਉੱਥੇ ਖੇਡੀ ਅਤੇ ਆਉਂਦੇ ਸਮਿਆਂ ਦੇ ਵਿੱਚ ਸ਼ਰਨਪ੍ਰੀਤ ਹੋਣੀ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਆਲ ਵਾਈਡ ਦੇ ਵਿੱਚ ਖੇਡਦੇ ਨੇ ਉਹਨਾਂ ਨੇ ਮੈਨੂੰ ਲੱਗਦਾ ਕਿ ਕਿਸੇ ਹੋਰ ਹੁਣ ਕੰਟਰੀ ਦੇ ਵਿੱਚ ਆਪਣਾ ਜਿਹੜਾ ਆ

ਹੋਰ ਕਲੱਬ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਜਿਹੜੀ ਉਹ ਕਰਾ ਲਈ ਆ ਤੇ ਨਿਊਜ਼ੀਲੈਂਡ ਉਹਨਾਂ ਦਾ ਜਿਹੜਾ ਪੈਕੇਜ ਵਗੈਰਾ ਜੋ ਵੀ ਸੀਗਾ ਉਹਦੀ ਜਾਣਕਾਰੀ ਅਗਲੇ ਹਫਤੇ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਉਹ ਉਹਨਾਂ ਨੂੰ ਕਹਿੰਦੇ ਕਿ ਨਹੀਂ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਸੋ ਖੈਰ ਆਉਣੇ ਸਮੇਂ 'ਚ ਹੋਰ ਜਿਹੜੇ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅਤੇ ਜਿਹੜੇ ਇਹ ਮੇਲੇ ਸ਼ੋਅ ਜਿਹੜੇ ਨੇ ਇੱਥੇ ਹੋਣੇ ਨੇ ਅਤੇ ਉਹਨਾਂ ਦੀਆਂ ਜਾਣਕਾਰੀਆਂ ਜਾਂ ਫਿਰ ਕਮਿਊਨਿਟੀ ਦੇ ਵਿੱਚ ਹੋਰ ਕਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਜਿਹੜੀ ਹੈ ਉਹ ਜ਼ਰੂਰ ਕਰਦੇ ਚੱਲਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਸਾਡੇ ਨਾਲ ਅਤੇ ਲਓ ਫਿਰ ਹੁਣ ਫੇਸਬੁੱਕ ਨੂੰ ਇੱਥੇ ਐਂਡ ਕਰਦੇ ਹਾਂ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਜੀ ਦੂਜੇ ਪਾਸੇ ਰੇਡੀਓ 'ਤੇ 104.6 FM ਤੁਸੀਂ ਟਿਊਨ ਕਰ ਲੈਣਾ ਅਤੇ ਫਿਰ ਉੱਥੇ ਗੀਤ ਸੰਗੀਤ ਜਿਹੜਾ ਤੁਹਾਡਾ ਅਸੀਂ ਚਲਾਉਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਆ ਲਓ ਜੀ ਬਹੁਤ ਮਿਹਰਬਾਨੀ ਧੰਨਵਾਦ ਹੈ ਤੁਹਾਡਾ

0: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ

ਖਿਲਾਫ ਹੈ ਮਿੱਤਰੋ ਸਟੂਡੀਓ ਦੀ ਘੜੀ ਤੇ 4:07 ਹੋ ਗਏ ਨੇ ਫਿਰ ਮੌਸਮ ਦੀ ਥੋੜੀ ਜੀ ਗੱਲ ਕਰ ਲਈਏ ਵੀ ਪਏ ਹੋਣ ਵਾਲਾ ਕੀ ਹੈ ਆਉਣ ਵਾਲੇ ਇਹ ਜਿਹੜਾ ਹਫਤਾ ਹੈ ਉਹਦੇ ਵਿੱਚ ਮੌਸਮ ਕੀ ਕਹਿੰਦਾ ਇਹ ਗੂਗਲ ਬਾਬਾ ਕੀ ਕਹਿ ਰਿਹਾ ਅੱਜ ਤੁਸੀਂ ਦੇਖਿਆ ਕਿ ਕਾਫੀ ਧੁੱਪ ਜਿਹੜੀ ਹੈ ਸੂਰਜ ਦੀ ਟਿੱਕੀ ਬਿਲਕੁਲ ਗੋਲ ਜਿਹੜੀ ਹੈ ਨਜ਼ਰ ਆਈ ਕੱਲ ਨੂੰ ਥੋੜੀ ਜਿਹੀ ਬਦਲਬਾਜੀ ਹੋ ਜਾਣੀ ਹੈ ਅੱਧੀ ਟਿੱਕੀ ਢੱਕੀ ਜਾਣੀ ਹੈ ਪਰਸੋਂ ਨੂੰ ਜਮੇ ਕਹਿੰਦੇ ਟਕੀ ਜਾਣੀ ਆ ਥੋੜੀ ਜਿਹੀ ਬੂੰਦਾਬਾਂਦੀ ਹੋਣੀ ਆ ਸੋ ਅਗਲੇ ਜਿਹੜੇ ਆ ਵੀਰਵਾਰ ਸ਼ੁੱਕਰਵਾਰ ਸ਼ਨਿਚਰਵਾਰ ਤੇ ਐਤਵਾਰ ਇਹ ਤਿੰਨਾਂ ਦਿਨਾਂ ਦੇ ਵਿੱਚ ਬੂੰਦਾਬਾਂਦੀ ਹੋਣੀ ਆ ਸੂਰਜ ਸ਼ਾਇਦ ਕਿਤੇ ਨਾ ਕਿਤੇ ਮਾੜੀਆਂ ਮੋਟੀਆਂ ਝਾਤੀਆਂ ਵਿੱਚੋਂ ਮਾਰੇਗਾ ਪਰ ਲੇਕਿਨ ਗਿੱਲਾ ਗਿੱਲਾ ਹੀ ਰਹਿਣਾ ਜੀ ਕੰਮ ਸੋ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਚਲੋ ਤੁਸੀਂ ਜੇ ਹੁਣ ਨਹੀਂ ਕੋਈ ਪ੍ਰੋਗਰਾਮ ਬਾਹਰਲਾ ਬਣਾਇਆ ਕੱਪੜੇ ਵਗੈਰਾ ਅੱਜ ਕੱਲ੍ਹ ਤਾਂ ਡਰਾਇਰ ਮਿਲ ਜਾਂਦਾ ਬਾਹਰ ਤਾਂ ਮੈਨੂੰ ਲੱਗਦਾ ਪਾਉਣ ਦਾ ਸਮਾਂ ਵੀ ਨਹੀਂ ਹੈ ਅਤੇ ਫਿਰ ਬਾਹਰ ਪਾਉਣੇ ਵੀ ਨਹੀਂ ਭੇਜਾਣੇ ਆ ਭਾਈ ਕਿਤੇ ਨਾ ਕਿਤੇ ਆ ਕੇ ਬੂੰਦਾਬਾਂਦੀ ਜਿਹੜੀ ਆ ਹੋ ਜਾਣੀ ਹੈ ਅਗਲੇ ਵੀਰਵਾਰ ਤੋਂ ਐਤਵਾਰ ਤਾਂ ਵਾਲੇ ਦਿਨ ਅਤੇ ਲਓ ਫਿਰ ਮਿੱਤਰੋ ਮੈਂ ਕਹਿੰਦਾ ਮੈਨੂੰ ਵੀ ਅੱਜ ਛੁੱਟੀਆਂ ਛੇਤੀ ਦੇ ਦਿਓ ਥੋੜ੍ਹੀਆਂ ਅਤੇ ਮੈਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਊਂਗਾ ਅਗਲੇ ਹਫ਼ਤੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਬਹੁਤ ਬਹੁਤ ਸਤਿਕਾਰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਗਾਹਿਬ ਗਾਏ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਹਾਜ਼ਰੀ ਜਿਹੜੀ ਹੈ ਉਹ ਲੱਗਦੀ ਰਹਿੰਦੀ ਹੈ ਅਤੇ ਫਿਰ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਸੋ ਬੀਬੀਆਂ ਭੈਣਾਂ ਰੈਡੀ ਆ ਜੀ ਇਸ 25 ਤਰੀਕ ਨੂੰ ਮੇਲਾ ਜਿਹੜਾ ਉਹਨਾਂ ਦੇ ਲਈ ਆ ਰਿਹਾ ਜੀ ਗੁਰਲੇਜ਼ ਅਖਤਰ ਅਤੇ ਕੈਲੀ ਹੋਣਾ ਦਾ ਅਤੇ ਪੂਰੀਆਂ ਤਿਆਰੀਆਂ ਦੇ ਵਿੱਚ ਨੇ ਬੀਬੀਆਂ ਭੈਣਾਂ ਸੋ ਖੈਰ ਅਤੇ ਮੌਸਮ ਦੀ ਕੋਈ ਪਰਵਾਹ ਨਹੀਂ ਕਰਨੀ ਕਿਉਂਕਿ ਪ੍ਰੋਗਰਾਮ ਜਿਹੜਾ ਉਹ ਅੰਦਰ ਹੀ ਆ ਸੋ ਐਡੀ ਕੋਈ ਖਾਸ ਪ੍ਰੋਬਲਮ ਨਹੀਂ ਆਉਣੀ ਸੋ ਤੁਸੀਂ ਉੱਥੇ ਪਹੁੰਚ ਜਾਣਾ ਜੀ ਡਿਊ ਡਰੋਪ ਇਵੈਂਟ ਸੈਂਟਰ ਵਿੱਚ ਸਮੇਂ ਸਿਰ ਖੈਰ ਹੋਰ ਜਿਹੜੇ ਇਵੈਂਟਸ ਨੇ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਲੇ ਹਫ਼ਤੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਪਣਾ ਖਿਆਲ ਰੱਖਣਾ ਜੀ ਚੜ੍ਹਦੀ ਕਲਾ ਅਤੇ ਚੱਲਦੇ ਚੱਲਦੇ ਗੀਤ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦੇ ਹਾਂ ਅਤੇ ਨਾਲ ਨਾਲ ਕੁਝ ਗੀਤ ਜਿਹੜੇ ਨੇ ਉਹ ਮੈਂ ਛੱਡ ਕੇ ਜਾ ਰਿਹਾ ਅਤੇ ਤੁਸੀਂ ਉਹਨਾਂ ਗੀਤਾਂ ਦਾ ਜ਼ਰੂਰ ਆਨੰਦ ਮਾਣ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਣਾ

0: Ramos.
1: Play it pretty. Play it.

30 things.

don't want you to wash my clothes. I don't want you